0: ਨੌ ਕਿਸ ਸਿਮ ਅੱਛਾ ਜੀ ਸਿਫਰ 963-5114 ਸਿਮ ਦੀ ਜੀ 0963-5114 ਸਿਮ ਦੀ ਬਿਲਕੁਲ ਉਤਲਾ ਲੈ ਸ਼ੇ ਮੋਸਰਾ ਖਬਰੇ ਤੇ ਰੇਕੇ ਵਾਲੇ ਸ਼ੇ ਨੈਕਸਟ ਗਲਰ ਗੁਰੂ ਸੁਖ ਦੀ ਰਸਰਾ ਦੇ ਕਮ ਜ਼ੈਨ ਦੇ ਅਸਲਾਮੁ ਅਲੈਕੁਮ ਅਸਲਾਮੁ ਅਲੈਕੁਮ
1: ਬਰਾਂਦਜ਼ ਮੱਕੀ ਆਬਾਦੀ ਦਾ ਸ਼ੀਰੀ ਨਾ ਯਾਰ ਦਾ ਪਤਾ ਅਬਾਦਿਆ ਰਜ਼ਾ ਪਤਾ ਅਬਾਦਿਆ
0: ਬਸ ਹੈਲੋ ਹੈਲੋ ਜੀ ओके सी बस बरांदस में के ओदी दा ओशिरी नहीं गया ना जो पता बदाय मसी बस लमन बल्लेवन अगेने बस कम देखे ना ब्या ब्या दम को खूब खबर छ कम देखे खत्म छ हां अस्सलाम वालेकुम अस्सलाम वालेकुम अस्सलाम वालेकुम वालेकुम सलाम सी डियर